ਠੀਕ ਹੈ ਜੀ ਸੋਹਣਿਓ ਕਿਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਗਾਣੇ ਮਜ਼ੇਦਾਰ ਲੱਗ ਰਹੇ ਹੈ ਯਾਰ ਦੇਖੋ ਮਜ਼ੇਦਾਰ ਤੋਂ ਹੈ ਹੀ ਸ਼ੋਅ ਵੀ ਆਪਣਾ ਮਜ਼ੇਦਾਰ ਹੈ ਆਪ ਵੀ ਮਜ਼ੇਦਾਰ ਔਰ ਗਾਣੇ ਤੋਂ ਮਜ਼ੇਦਾਰ ਜੋ ਹੈ ਵੋ ਡੈਫੀਨੇਟਲੀ ਹੋਣੇ ਹੀ ਹੈ ਔਰ ਬਤਾਓ ਸਭ ਕਿਆ ਚੱਲ ਰਿਹਾ ਲਾਈਫ ਮੈਂ ਆਪਕੇ ਮੈਂ ਅਭੀ ਦੇਖ ਰਹੀ ਥੀ ਕਿ ਆਪਣੇ ਕਤਰ ਮੈਂ ਜੋ ਹੈ ਇੱਕ ਕੈਫੇ ਓਪਨ ਹੁਆ ਹੈ ਕੈਫੇ ਤੋਂ ਦੇਖੋ ਬਹੁਤ ਸਾਰੇ ਓਪਨ ਹੋਤੇ ਹੋਤੇ ਯੇ मतलब आपको एक्वेरियम जो है वो उसके अंदर मिलेगा ये ओल्ड दोहा पोर्ट पर है द टर्मिनल द ओल्ड दोहा पोर्ट जी हाँ इंडोर कैफे है जहां पर आपको जो है जब आप कॉफी पी रहे हैं वहां पे कैफे शॉप में बैठे हैं सो आपको एक्वेरियम जो है वो दिखेगा और बहुत सारा बढ़िया एकदम मरीन व्यू जो है वो आपको दिखेगा यार मेरा बहुत मन है यार यहां पे जाने का कदर में बहुत सारी क्रिएटिव चीजें जो है वो ओपन होती रहती हैं सो 6:34 18 सेकंड स्टूडियो की घड़ी पे हो चुकी है आने वाले गानों में से